0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਬ ਨਮਾਜ਼ ਦੇ ਵਕਤ
1: ਅੱਲਾਹੁ ਅਕਬਰ ਅੱਲਾਹ

0: ਹਿਮਬਿਹਿਂ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗਿੰ ਅੱਦੋਵੂੰ
1: ਕੈਸਾ ਕਿੰਬੀ ਅਲਾਰਨਮਾ ਅੰਗਯਾਰ ਨੇਫੇ ਨਿਵਾ ਕੁਰੂੰ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਨਮਾ ਮਾਸਕ ਏਲੂੰ
1: ਅਦਿ ਹਿਮਬਿਹਿਗੇ ਅਲਾਮਾਤੇ ਹੁਰਨਮਾ ਇਕ ਹੇਰਿਵੂੰ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨੁ ਕੁਰਵਾ ਸਿਹੀ ਫਰਵਾ ਹੋਦਵਾ
2: Ladies and gentlemen, you are not ready for this.
3: Dile hefemo film ari series bilma shogreva ihun terina genesteni.
4: Balala sai.
5: Nice job, kid.
6: Thanks. Captain. Big fan of Spider-Man.
5: Yeah, we'll talk about it later.
7: Hey, Indraniya. Vare befadati unnani.
3: Balala sai film ari series takayku mifaharus fahi baddal kollane.
8: Well, good luck with your journey.
4: Balala sai.
9: Kom hafta gives budadoh mendur fa deej jahir. Repeat buraspati doh gere dihai jahir. Adi hukur doh ge mendam bar jahir.
4: Balala sai.
9: Hama ekani nuadi hai ke megahertz divehi FM.